0: ਅੱਖਾਂ ਜੀ ਕਾਲ ਵੀ ਬਿਲਕੁਲ ਸ਼ਾਮਿਲ ਹੋ ਪ੍ਰੋਗਰਾਮ ਸ਼ਵਾਗਨਾਮਾ ਕੇ ਦਾ ਮੈਸੇਜ ਸ਼ਾਮਿਲ ਹੋ ਛੇ ਤੋਂ ਚਿਰ ਤੱਕ ਮੋ ਪ੍ਰੋਗਰਾਮ ਹੋ ਰਹੀ ਹਾਂਜੀ ਬਿਲਕੁਲ ਮੈਸੇਜ ਕਿਹੜੇ ਦਾ ਚਾਹ ਦੇਖਿਆ ਹੁੰਦਾ ਨਾ ਮੈਸੇਜ ਕਿਹੜੇ ਦੇ ਹਾਂਜੀ ਠੰਗ ਨੇ ਬਿਲਕੁਲ ਮੈਸੇਜ ਰੋਕ ਲੈਂਦੇ ਹੋਰ ਨੋਮ ਦਿੰਦਾ ਦੀ ਗਲੇ ਡੇਰਾ ਮੰਨਣਾ ਵਿੱਚ ਠੰਗ ਰੋਡ ਬਿਨਾ ਬਾਅਦ ਬਿਲਕੁਲ ਓਕੇ ਦੇ ਯੋ ਜਹਾਨ ਮੰਨਣਾ ਦਿਲ ਨਾ ਬੋਲ ਮੈਸੇਜ ਰੋਕ ਲੈ ਮੁਸਕਾਨ ਖਟਕ ਮੈਸੇਜ ਕਰਦੇ ਵੈਲਕਮ ਤਾਰਿਕ ਬਾਈ ਪਖੇਰ ਰੋਕ ਲੈ ਲੱਕਾ ਸਰੰਗੀ ਸ਼ਹੀਜ਼ ਬਿਲਕੁਲ ਠੀਕ ਠਾਕ ਵਿੱਚ ਆਵਾਜ਼ ਬਿਲਕੁਲ ਓਕੇ ਦੇ ਆਏ ਮੁਸਕਾਨ ਖਟਕ ਡੇਰਾ ਮੰਨਣਾ ਮੁਸਕਾਨ ਖਟਕ ਲੋਹੀਆ ਖਾਸ ਮੈਸੇਜ ਕਿਉਂ ਲਈ ਯੋ ਜਹਾਨ ਮੰਨਣਾ ਪ੍ਰੋਗਰਾਮ ਸੀ ਮੈਸੇਜ ਹੋ ਗਿਆ ਡੇਰਾ ਡੇਰਾ ਮੰਨਣਾ ਜੀ ਦਿਨ ਲਵਾ ਸ਼ਾਜ਼ੀ ਲੱਕੀ ਮਰਵਤ ਨਾ ਮੈਸੇਜ ਕਰੇ ਦੇ ਵਿੱਚ 88.4 88.4 ਟਾਂਕ ਰੇਡੀਓ ਬਣੇ ਹਾਂ ਉਹ ਖਰਕ ਰੇਡੀਓ ਦੁਆੜਾ ਬਣੇ ਦੇ ਆਵਾਜ਼ ਓਕੇ ਦੇ ਮਾਸ਼ਾਅੱਲਾ ਡੇਰਾ ਮੰਨਣਾ ਥੈਂਕ ਯੂ ਸੋ ਮਚ ਮੈਸੇਜ ਕਿਉਂ ਲਈ ਯੋ ਜਹਾਨ ਮੰਨਣਾ ਸ਼ਾਜ਼ੀ ਲੱਕੀ ਮਰਵਤ ਦੇ ਮੈਸੇਜ ਵਰਕ ਦਿਨ ਲੋ ਵਿੱਚ ਵੈਲਕਮ ਸਟੂਡੈਂਟ ਮਾਸ਼ੀ ਤਾਰਿਕ ਬਾਈ ਛਰੰਗੇ ਬਿਲਕੁਲ ਠੀਕ ਠਾਕ ਮਾਸ਼ਾਅੱਲਾ ਵਿੱਚ ਆਵਾਜ਼ ਦੇ ਓਕੇ ਦੇ 88.4 ਰੇਡੀਓ ਬਣਦੇ ਮਾਸ਼ਾਅੱਲਾ ਆਈ ਐਮ ਫਾਇਕਾ ਐਂਡ ਫਾਤਮਾ ਕੈਨਾਤ ਲੰਡੀਵਾ ਸ਼ਾਹੀਨ ਮਲਾਲਾ ਅਫਵਾਨ ਔ ਦਿਨ ਅਲਵਾ ਅਰੀਸ਼ਾ ਹਟਕ ਜ਼ਲਾਲ ਤਾ ਸਲਾਮ ਠੀਕ ਸ਼ੋ ਵਾਲੀਕਮ ਸਲਾਮ ਅੱਛਾ ਜੀ ਬਿਲਕੁਲ ਲੰਡੀਵਾ ਕੇ ਜਮੀਲ ਹਾਸਿਮ ਸਰਾ ਤੋਂ ਸਾ ਦ ਇਸ਼ਮਾ ਕਾਸਮੈਟਿਕ ਦਾ ਟੋਲ ਪ੍ਰੋਡਕਟ ਮਿਲ ਬੀਜੇ ਠੀਕ ਸ਼ੋ ਲੰਡੀਵਾ ਕੇ ਦਿਨ ਅਲਵਾ ਜੀ ਤਾਰਿਕ ਬਾਈ ਲਸ਼ਕੀ ਬਾਰਾਨ ਲੰਡੀਵਾ ਤਾ ਔਰ ਵਲ ਹਜਾਪ ਗਰਮੀ ਮੜਸ਼ ਵਾਲੀ ਅੱਛਾ ਗਰਮੀ ਮੜਕ ਹਾਂਜੀ ਬਸ ਅੱਲਾ ਦਿਓ ਕੀ ਚੇ ਲੰਡੀਵਾ ਕੇ ਹਾਂ ਬਰੋ ਮਛੀ ਲਗੀ ਮਰਵਤ ਬਨੇ ਹਾਂ ਬਰੋ ਮਛੀ ਚਰਤੇ ਚਰਤੇ ਕਿ ਬਾਰਾਂ ਜ਼ਰੂਰਤ ਹੀ ਨੋ ਅੱਲਾ ਤਾਲਾ ਦਿਓ ਕਿ ਚੱਲਦਾ ਕਿ ਹਾਂ ਬਾਰੋਂ ਸ਼ੀਜ਼ ਕਿ ਗਰਮੀ ਤੁਹਾਡੇ ਸੀ ਉਹਦਾ ਨੋ ਬਿਲਕੁਲ ਸਹੀ ਬਦਵਗਾ ਨੇ ਵੀ ਠੀਕ ਸੋ ਡੇਰਾ ਮੰਨਣਾ ਅਬਿਆ ਵਿੱਚ ਵੈਲਕਮ ਤਾਰਿਕ ਬਾਈ ਸਾਡੇ ਮਾਸ਼ਾ ਅੱਛਾ ਦਾ ਹੋ ਮੈਸੇਜ ਮਾਂ ਆਲਰੇਡੀ ਸ਼ਾਮਿਲ ਕਰ ਡੇਰਾ ਮੰਨਣਾ ਫਾਇਕਾ ਉਹ ਫਾਤਮਾ ਕੈਨਾਥ ਲੰਡੀ ਵਾਲਾ ਦੇ ਮੈਸੇਜ ਹੋ ਯੋ ਜਹਾਨ ਮੰਨਣਾ ਮੈਸੇਜ ਕਵਾਲੇ ਡੇਰਾ ਮੰਨਣਾ ਜੀ ਦਿਨ ਰਵਾ ਨੈਕਸਟ ਵਿੱਚ ਟਾਂਗਨਾ ਆਬਿਦ ਤਾਰਿਕ ਬਾਈ ਬਿਊਟੀਫੁਲ ਪ੍ਰੋਗਰਾਮ ਤਾਰਿਕ ਬਾਈ ਡੇਰਾ ਮੰਨਣਾ ਸਰ ਟਿਕ ਟੋਕ ਬਿਲਕੁਲ ਨਹੀਂ ਸੀ ਮਤਲਬ ਸਹੀ ਦਾ ਟਿਕ ਟੋਕ ਚੁਕਮ ਦੀ ਬਿਲਕੁਲ ਨਹੀਂ ਸੀ ਮਤਲਬ ਟਿਕ ਸ਼ੋ ਟੋਕ ਟਿਕ ਟੋਕ ਸਰਮਾ ਬਿਲਕੁਲ ਨਾ ਲੱਗੀ ਜੀ ਸਹੀ ਨਾ ਯੋ ਜਹਾਨ ਬਣਨਾ ਖਜੀ ਦਿਨ ਲਵਾਂ ਵਿੱਚ ਸਲਾਮ ਵੈਲਕਮ ਤਾਰਿਕ ਬਾਈ ਜ਼ਫਲ ਵਸ਼ਾਦ ਬਨੋ ਨਾ ਕਰ ਖਿਡੀ ਬਨ ਆਵਾਜ਼ ਬਿਲਕੁਲ ਕੇਅਰ ਦੇ ਔਰ ਮੇਰੇ ਲਈ ਕੇ ਲੋਲੋ ਸ਼ਾਪਿੰਗ ਸੈਂਟਰ ਸਰਾ ਦਿਨ ਲਵਾ ਜਾਂ ਮੀਰਨ ਸ਼ਾਹ ਕੇ ਅਨਮ ਮਾਰਕੀਟ ਕੇ 172 ਨੰਬਰ ਦੀ ਕੌਣ ਸਰਾ 172 ਨੰਬਰ ਦੀ ਕੌਣ ਰਜ਼ਾ ਸ਼ਾਹ ਸਰ ਦੋ ਗਰਦਨਾਲੀ ਨਾ ਗਰਦਨਾਲੀ ਸਰ ਨਜ਼ਦੀ ਹਜੇ ਮਤਲਬ ਦੁਆਦਰੇ ਦੀ ਕਰਨਾ ਦੇ ਵਸ਼ਾਲੀ ਠੀਕ ਸੋ ਨੌ ਵਿੱਚ ਦੇ ਸਰ ਇਸ਼ਮਾ ਕਸਮੇ ਟੂਲ ਪ੍ਰੋਡਕਟ ਮਿਲੇ ਵੀ ਜੀ ਗਰਦਨਾਲੀ ਕੇ ਦ ਪ੍ਰਾਇਮਰੀ ਬੋਆਇਜ਼ ਸਕੂਲ 'ਚ ਕੀ ਹੁੰਦਾ ਹੈਗਾ ਸਰ ਨਜ਼ਦੀ ਪ੍ਰਾਇਮਰੀ ਬੋਆਇਜ਼ ਸਕੂਲ ਨੰਬਰ 2 ਜਾਂਜੇ ਵੀ ਗਲੇ ਕਿ ਹਾਫਿਜ਼ ਜ਼ਹੀਰ ਸ਼ੋਪਿੰਗ ਸੈਂਟਰ ਸਰ ਦ ਟੂਲ ਇਸ਼ਮਾ ਪ੍ਰੋਡਕਟ ਬਿਲਕੁਲ ਮਿਲੇ ਵੀ ਦਾ ਖਬਰ ਬਿਲਕੁਲ ਠੀਕ ਤਾ ਦ ਕਰ ਖੁਦ ਬਨ ਚੁੱਕੋ ਮੇਨ ਡਿਸਟ੍ਰੀਬਿਊਟਰ ਤੇ ਇਸ਼ਮਾ ਕਸਮੈਟਿਕ ਹਾਗਾ ਦੇ ਹਾਫਿਜ਼ ਜ਼ਹੀਰ ਸੇਬ ਨੂੰ ਅਗੇ ਚਿਕਮ ਦਿਖਾਉਣ ਦੇ ਅਗਾ ਦੇ ਜਾਂਜੇ ਵੀ ਗਲਈ ਸ਼ੋਏ ਮਾਰਕੀਟ ਕੇ ਠੀਕ ਸੋ ਨਾਲ ਤੱਕ ਟੂਲ ਪ੍ਰੋਡਕਟ ਸਰ ਮਿਲੇ ਵੀ ਹਾਂਜੀ ਕਾਲ ਹਮੇਸ਼ਾ ਮਿਲੇ ਵੀ ਕਾਲ ਤਰ ਤਰਜੀ ਔਰ ਸਰ ਸਰਾ ਮੈਸੇਜ ਹਮੇਸ਼ਾ ਮਿਲੇ ਹੂੰ ਕੌਣ ਹਮੇਸ਼ਾ ਮਿਲੇ ਵੀ ਕਿਸੀ ਕਾਲ ਬਣੇ ਜੇ ਫਸਟ ਕਾਲਰ ਸੋ ਕੋ ਦਿਖਾਉਂਦੇ ਨਰਸੀ ਅਸਲਾਮ ਵਾਲੀਕੁਮ ਜੀ ਅਸਲਾਮ ਵਾਲੀਕੁਮ ਅਸਲਾਮ ਵਾਲੀਕੁਮ ਅਸਲਾਮ ਵਾਲੀਕੁਮ ਜੀ ਸੋ ਖਬਰ ਹੈ ਕਿ ਕਿਮ ਦੇ ਨਾ ਦਰੇਜ਼ਲਾ ਸਲੋਮ ਮੇ ਉਹ ਕਿ ਦਰੇਜ਼ਲਾ ਸਲੋਮ ਉਹ ਖਲਾਸੀ ਸੋਬ ਦੇ ਵਸ਼ੀ ਫਾਤਮਾ ਖਬਰ ਹੈ ਕਿ ਕਰਕਨਾ ਜੀ ਫਾਤਮਾ ਪਖੇਰ ਉਹ ਲਈ ਓਇਸ਼ਮਾ ਕਸਮੈਟਿਕ ਪਾਕਿਸਤਾਨ ਪ੍ਰੋਗਰਾਮ ਕੇ ਦਰਤਾ ਹਰ ਕੇ ਲਈ ਵੀ ਦਮ ਵਿਲ ਚੇ ਦਰੇਜ਼ਲਾ ਸਲੋਮ ਮੇ ਦਰਤਾ ਉਹ ਕਿ ਦਰੇਜ਼ਲਾ ਸਲੋਮ ਉਹ ਖਲਾ ਵਾਲੇਕੁਮ ਅਸਲਾਮ ਉਹ ਚੇ ਸੋਬ ਦੇ ਵਸ਼ੀ ਹੈਲੋ ਹਾਂਜੀ ਮੈਂ ਦਿੰਦਾ ਗੋਰਾ ਸੋਬ ਤੇ ਵਸ਼ ਕੇ ਨਾ ਸ਼ਾਹ ਨੂਰ ਅਖਪਲ ਸ਼ਾਹ ਇਹ ਸਿਆਦ ਸ਼ਦਾ ਹੈ ਅਲਹਮਦੁਲਿਲਾ ਠੀਕ ਠਾਕ ਪ੍ਰੋਗਰਾਮ ਹੋਰ ਵੀ ਕਹਿਣਾ ਇਸ਼ਮਾ ਕਸਮੈਟਿਕ ਹਾਂਜੀ ਦਾਰਾ ਤੋਂ ਵੀ ਹੈ ਕਿ ਨਾ ਚੇ ਅਵਲੀ ਦਲ ਕਾਲ ਦੇ ਕਿਹੜਾ ਹੈ ਹਾਂਜੀ ਅਵਲੀ ਦਲ ਦੇ ਕਾਲ ਕਿਹੜੇ ਪ੍ਰੋਗਰਾਮ ਸੀ ਵਿਆਹ ਉਧਰ ਤਾਂ ਇਸ਼ਮਾ ਕਸਮੈਟਿਕ ਪਾਕਿਸਤਾਨ ਪ੍ਰੋਗਰਾਮ ਕੇ ਡੇਰ ਜ਼ਿਆਦਾ ਹਰ ਕਲੇ ਵੀ ਹੈ ਹਾਂਜੀ ਕੱਲ ਨਾ ਮਤਲਬ ਤੁਸੀਂ ਦਾ ਇਸ਼ਮਾ ਕਸਮੈਟਿਕ ਕੋ ਮੈਂ ਸ਼ੁਗਾ ਨਹੀਂ ਦਿਆ ਉਰੇ ਸੁਣੋ ਟਾਈਮ ਹੋਸ਼ੋ ਦੁਆ ਕੁਲਾ ਵਸ਼ਵਲ ਉਹ ਕਾਲ ਦੇ ਨਾ ਲੱਗੇ ਤੇ ਕਵੇਲੇ ਅੱਛਾ ਇਨਾਮ ਵਈ ਤੇ ਕਾਲ ਗਏ ਹਾਂਜੀ ਹਾਂਜੀ ਸਹੀ ਦਾ ਠੀਕ ਸਵਾ ਵਿਆਹ ਹੋ ਡੇਰਾ ਸ਼ਾਦ ਮੋਚ ਕਾ ਮਤਲਬ ਕਾਲ ਦੇ ਨਾ ਲੱਗੇ ਦੋ ਦਰ ਤੋ ਵਿੱਚ ਤੁਸ ਕਮ ਪ੍ਰੋਡਕਟ ਇਸੇ ਮਿਲ ਕੜੀ ਦੀ ਅੱਛਾ ਇਨਾਮ ਬਈ ਤੇ ਕਾਲ ਕਵੇ ਹੋ ਲੱਗੀ ਸੀ ਨਾ ਉਹਨਾਂ ਦੇ ਫਸਟ ਟਾਈਮ ਕਾਲ ਲਏ ਹਾਂ ਹਾਂਜੀ ਡੇਰਾ ਮੰਨਣਾ ਜੀ ਪ੍ਰੋਗਰਾਮ ਕੇ ਦੇ ਫਸਟ ਟਾਈਮ ਕਾਲ ਵਕੋ ਦਰ ਤੋ ਵਿੱਚ ਤੁਸ ਪ੍ਰੋਡਕਟ ਕਿਮ ਇਸਤੇਮਾਲ ਕਮ ਪ੍ਰੋਡਕਟ ਦੇ ਇਸਤੇਮਾਲ ਦੇਸ਼ ਮੈਂ ਕਸਮੈਟਿਕ اچھا دادی استعمال دی صحیح ڈیر من نا او در درد ہو جس پیغام ور کے بے سمرہ مین والد کا دے کرک ریڈیو مین والدی دے ٹانک ریڈیو مین والدی اگے تا بس پیغام ور کے وے
1: وعلیکم
0: السلام بالکل سلام دے اگے تو ڈیر مننا وعلیکم السلام ہاں جی بالکل فاطمہ دا کرک نہ کال کرے ڈیرا مننا چے پروگرام سی دے کالو کو یو جہان مننا او دے وی ایچ ایم او پروڈکٹ استعمال دی کال ملو ہو کال میں نہ لگی جی دا خبر صحیح دا چے نمبر ڈی سی 20 وی ہوٹ رائٹ رہ گیا کسی کال بانے السلام علیکم وعلیکم
2: السلام
0: وعلیکم السلام جی سو خبر ہے کی کم زنا ٹانگ نہ خبر ہے کہ وے الحمد للہ ٹھیک ٹھاک پل شاہیے جی بالکل ٹھیک ٹھاک الحمد للہ پروگرام کی درد ہر کے لیے ایشما کاسمیٹک پاکستان پروگرام کے جی جی جی اللہ دی خیر ہوگی سگی لادا بالکل بالکل بس پروڈکٹ میں مزید نور ہم پکر سی ایشما کاسمیٹک کے تقریباً 70 پلس کیم دی پروڈکٹ سی پچھے اور دیکھیں مزید نور ہر دریمی اور دے کلر خبر دے اکڑا دبا ہنچلا ڈیزر پکر سی لگا سرنگ ایشما واشنگ پاؤڈر چکم دائیں آہاں ڈیرو کسان بویل چیارا ایشما کے سرپ ہنچ روشی نو آہاں بلکل روغلا دین الوا تو اس دائے دوائے انی کولر یدوائے چی کم سر تور کے والی کی جی دبا ہنچلا ڈیزر روشی پکر سیدو سیدہ سب پیغام بور کے مینہ والو تھا بالکل بالکل صحیح خبر جی بالکل ڈیر من ندی کال کے والے اوکے اللہ پھر یو جہان مننا دی کال کے والے ڈیرا ڈیرا مننا بالکل دٹھانگ نہیں کال کھڑے ہو ڈیرا مننا او دیوی چھ کلر جگی ہوندے گا نا یہ انیش میں کی چھ کلر روشی بھی بڑے رخوانو کی بالکل انشاءاللہ ڈیزر بروشی بشے او دین لوا